0: ਗੱਲ ਬੁਧਾਈ ਤੀ ਪਰ ਹੀ ਕਿੱਥੇ ਮਿਲਦੋ
1: ਇਹ ਮਿਲੰਦੇ ਬੇੜੀ ਚੌਕ ਨਾਦਰਾ ਆਫਿਸ ਦੇ ਸਾਹਮਣ ਅਲ ਨੂਰ ਦਵਾਖਾਨਾ ਰੋੜੀ ਆਏ ਰਾਬਤੇ ਜਿਲਾ
2: ਹੱਕ ਸੱਚ ਜੋ ਆਵਾਜ਼ ਗੀਤ ਸੰਗੀਤ ਜੋ ਆਵਾਜ਼ ਜੀ ਹੈਦਰਾਬਾਦ ਮਟਿਆਰੀ FM 91.6 ਸਿੰਧ ਜੋ ਆਵਾਜ਼ ਉਦੰਦਾ ਰਹੋ
3: جس دھرتی سے جڑا ہے قلندر لال شہباز
4: اسی خطے کی بنی ہے آواز
3: جی اے ایف ایم نیٹورک
4: سندھ کی آواز
5: اب آپ کی خوبصورتی کا فین وائٹ ایج بیوٹی کریم